ਵਿੱਚ ਪ੍ਰੋਗਰਾਮ ਲਾਈਵ ਦੇ ਬਿਲਕੁਲ ਪ੍ਰੋਗਰਾਮ ਲਾਈਵ ਦੇ ਮੁਬੀਨ ਸਵਾਤੀ ਬਿਲਕੁਲ ਪ੍ਰੋਗਰਾਮ ਦਾ ਵਾਕੀ ਲਾਈਵ ਰਵਾਨ ਦੇ ਖਾ ਬਿਲਕੁਲ ਦਾ ਵਾਕੀ ਜੰਮੂ ਪਰ ਸਟੂਡੀਓ ਕੀ ਗੜੂ ਕੀ ਟਾਈਮ ਸ਼ਵੇ ਪੰਜੀਸ਼ ਮਿੰਟ ਕਮ ਦਰੀ ਬਜੇ ਔ ਨਹਿਸ਼ਤਮ ਤਾਰੀਖ ਤੇ ਨਖਮਾ ਮਿਆਸ਼ਤਾ 2026 ਕਾਲ ਲੇ ਉਰਜ਼ ਦਾ ਨਖੇ ਉਰਜ਼ ਦਾ ਖਾ ਪਿੰਜ਼ਮ ਉਰਜ਼ ਦਾ ਗੁਡ ਆਫਟਰਨੂਨ ਗੁਲਾਬਾ ਖੇ ਖਲ ਸੰਗ ਚੱਲੇ ਔਰ ਆਪਕਾ ਪ੍ਰੋਗਰਾਮ ਬਹੁਤ ਅੱਛਾ ਹੈ ਯੂ ਆਰ ਬੈਸਟ ਆਜ ਗੁਲਵਿਸ਼ ਵਾ ਵਾ ਵਾ ਵਾ ਕੀ ਬਾਤ ਹੈ ਔਰ ਜ਼ਾਲਿਮਾ ਟਿਕਟ ਪੇ ਇੰਗਲਿਸ਼ ਕੀ ਇਸਤੇਮਾਲ ਕਰੀ ਦੇਖਾ ਗੁਡ ਆਫਟਰਨੂਨ ਵਾ ਜੀ ਹਾਉ ਇਜ਼ ਯੂ ਆਰ ਬੈਸਟ ਆਰਜ ਡੇਰੇ ਮੱਕਵਾ ਕੀ ਗੋਰੇ